0: सुनते हैं नंबर वन रेडियो स्टेशन रेडियो ओलिव 106.3 FM.
1: Fresh fish on the grill, slow cooked mandi, perfectly spiced prawns, and that special chutney. No noise, no drama. Just seafood done right. BBQ fish, crabs, prawns, crafted with patience. Served with pride. Nanatal Bahar, the ultimate Katri adventure. Souk Waqif, Alkhor.
2: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਓਵਰ 106.3 FM ਜੀਓ ਬਿੰਦਾਸ

ਮੈਂ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ। ਮੁਹੱਬਤ ਤੋਂ ਆਪਕੋ ਆਪਣੀ ਕਾਰ ਸੇ ਵੀ ਹੈ, ਲੇਕਿਨ ਕਾਰ ਕੀ ਸਰਵਿਸ ਜੋ ਹੈ ਆਪ ਲੋਗ ਕਬ ਕਰਵਾਤੇ ਹੋ? ਜਬ ਮਤਲਬ ਉਸਮੇ ਕੋਈ ਪ੍ਰੋਬਲਮ ਆ ਜਾਤੀ ਹੈ, ਲੇਕਿਨ ਟਾਈਮ ਟੂ ਟਾਈਮ ਖਿਆਲ ਰੱਖਣਾ ਚਾਹੀਏ। ਐਸਾ ਨਹੀਂ ਕਿ ਪ੍ਰੋਬਲਮ ਆ ਗਈ ਤਭੀ ਕਰਵਾਉਣਾ, ਆਪਣੀ ਕਾਰ ਕੋ ਆਪਕੋ ਨਾ ਪ੍ਰੀਮੀਅਮ ਕੇਅਰ ਦੇਣਾ ਹੈ। ਤੋ ਉਸਸੇ ਕਿਆ ਹੋਗਾ ਕਿ ਆਪਕੀ ਇਹ ਜੋ ਕਾਰ ਹੈ ਉਹ ਇੱਕਦਮ ਸਵਸਥ ਰਹੇਗੀ। ਸੋ ਵੈਲਵੋਲੀਨ AMTC ਪ੍ਰੀਮੀਅਮ ਕੁਇਕ ਸਰਵਿਸ ਜੋ ਹੈ ਆਪਕੋ ਸਲਵਾ ਰੋਡ ਪੇ ਮਿਲ ਰਹੀ ਹੈ, ਜ਼ਰੂਰ ਚੈੱਕ ਕਰੀਏਗਾ, ਕਿਉਂਕਿ ਯਹਾਂ ਪਰ ਆਪਕੋ ਜੈਨੁਇਨ ਵੈਲਵੋਲੀਨ ਪ੍ਰੋਡਕਟਸ ਐਂਡ ਪ੍ਰੀਮੀਅਮ ਫਿਲਟਰਸ। ਔਰ ਸਭਸੇ ਜ਼ਿਆਦਾ ਇਨਕੀ ਇੰਟਰਸਟਿੰਗ ਬਾਤ ਜੋ ਕਿ ਮੇਰੇ ਕੋ ਲੱਗੀ ਹੈ, ANPR ਪਾਵਰਡ ਡਿਜੀਟਲ ਕਾਰ ਪਾਸਪੋਰਟ ਹੈ, ਜਿਸਮੇ ਆਪਕੀ ਕਾਰ ਕੀ ਪੂਰੀ ਸਰਵਿਸ ਹਿਸਟਰੀ ਜੋ ਹੈ ਇੱਕ ਹੀ ਜਗ੍ਹਾ ਸੇਵ ਰਹਿਤੀ ਹੈ। ਐਂਡ ਉਸਕੇ ਸਾਥ ਸਾਥ ਜਬ ਆਪ ਆਪਣੀ ਕਾਰ ਕੋ ਪੈਂਪਰ ਕਰ ਰਹੇ ਹੈ ਔਰ ਯਹਾਂ ਪੇ ਕਾਲ ਕਰ ਰਹੇ ਹੈ, ਜਾ ਰਹੇ ਹੈ, ਤੋ ਆਪਕੇ ਲਈ ਸਪੈਸ਼ਲ ਗਿਫਟਸ ਵੀ ਹੈ। ਸੋ ਇੱਕ ਕਾਮ ਕਰੀਏ, ਅਭੀ ਕੇ ਅਭੀ ਅਗਰ ਆਪ ਗਾੜੀ ਮੇ ਬੈਠੇ ਹੈਂ, ਆਪਣੀ ਗਾੜੀ ਮੇ ਬੈਠੇ ਹੈਂ, ਤੋ ਕਾਲ ਕਰੀਏਗਾ ਇੱਕ ਨੰਬਰ ਪੇ ਔਰ ਬਤਾ ਦੀਜੀਏਗਾ ਕਿ ਸਿਮਰਨ ਕੌਰ ਨੇ ਬੋਲਾ ਹੈ, ਠੀਕ ਹੈ, ਕਾਲ ਕਰਨੇ ਕੇ ਲੀਏ। ਤੋ ਇਨਫੋਰਮੇਸ਼ਨ ਲੈ ਲੀਜੀਏ, ਇਨਕੇ ਸ਼ੋਰੂਮ ਵੀ ਆਪ ਵਿਜ਼ਿਟ ਕਰ ਸਕਤੇ ਹੈਂ ਆਫਕੋਰਸ। ਤੋ ਮੈਂ ਆਪਕੋ ਬਤਾ ਰਹੀ ਹੂੰ, ਨੰਬਰ 7765 5954, ਇੱਕ ਬਾਰ ਵਾਪਸ ਸੇ 7765 5954 ਪੇ ਕਾਲ ਕਰੀਏਗਾ। ਐਂਡ ਪਲੀਜ਼ ਮੇਰਾ

0: सुनते हैं नंबर वन रेडियो स्टेशन रेडियो ओलिव 106.3 FM.
1: Fresh fish on the grill, slow cooked mandi, perfectly spiced prawns, and that special chutney. No noise, no drama, just seafood done right. BBQ fish, crabs, prawns, crafted with patience, served with pride. Danadal Bahar, the ultimate Katri adventure. Souk Waqif Alkhol.
2: Agla gana tusi sunoge, Punjab de tadkile te padkile naujawan, gabru ghatak di awaaz. ਇਸ ਗਾਣੇ ਦੀ ਫਰਮਾਇਸ਼ ਕੀਤੀ ਹੈ ਲੁਧਿਆਣੇ ਤੋਂ ਸੁਖਵਿੰਦਰ ਸਿੰਘ ਹੁਸ਼ਿਆਰਪੁਰ ਤੋਂ ਬੇਬੀ ਬੇਦੀ ਤੇ ਅਜਰੌਰ ਤੋਂ ਮਿੰਟੂ ਜੀ ਨੇ ਪੇਸ਼ ਹੈ ਬੰਬ ਗਾਣਾ
3: ਕਿਉਂਕਿ

0: Fresh fish on the grill, slow cooked mandi, perfectly spiced prawns, and that special chutney. No noise, no drama, just seafood done right. BBQ fish, crabs, prawns, crafted with patience, served with pride. Danatal Pahar, the ultimate Qatari adventure. Souq Waqif, Al Khor.
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ।
2: ਹਰਭਜਨ ਮਾਨ,
1: ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM,
2: ਜੀਓ ਬਿੰਦਾਸ।
3: ਆਲ ਆਫ ਸੁਨੋ ਰੇਡੀਓ ਨੈਟਵਰਕ, ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ।
4: इसके स्वैग पे मुंडे जाते हैं दिल हार के, लड़की को पसंद है कड़क चाय मलाई मार के। तो भैया बनाइए अपनी इवनिंग को जबरदस्त, कतर की नंबर 1 आरजे,
5: आरजे सिमरन के साथ।
0: Zabardast evening, make you drive golden with. Biggest jewelry festival is now happening at Joyalukkas. Joyalukkas brings you a golden chance to save 40% off on making charges for gold and diamond jewelry.
6: Lulu, hypermarkets, supermarkets and department stores, where the world comes to shop.